0: पंजाबी प्रोग्राम मिट्टी दी महक लेके हाजर हाँ मैं संदीप कौर। अज दे प्रोग्राम विच असी तुहानू सुना रहे हैं एक वार्ता प्रवासी पंछियां दी विचित्र दुनिया। साडे अज दे वार्ताकार होणगे मिस्र दी पाटिया। इस तों इलावा असी सुणांगे सूफियाना कलाम। दोस्तो अज विश्व प्रवासी पंछी दिवस है। ए दिन पंछियां नू दरपेश खतरियां प्रवासी पंछियां दे वातावरण नाल संबंधित महत्व अते उन्हां दी संभाल लई अंतरराष्ट्रीय सहयोग दी लोड़ बारे दुनिया भर विच जागरूकता पैदा करन दे मंतव नाल मनाया जांदा है। असी जानदे हां कि हर साल साइबेरिया अते दुनिया दे होर खित्यां चों पंछी हजारां मील दी प्रवास भर के आउंदे जांदे ने। इस वास्ते पंछियां नूं कुदरती संसार दे संदेश बाक वी कहा जांदा है। सो सानूं चाहीदा है कि प्रवासी पंछियां दी संभाल लई उन्हां दे रहण सहण अते सुरक्षित रहण बसेरे बनाउण दे यतन करिए। असी ए वी नहीं भुल सकदे कि पंछी प्रकृति दा इक अहम अंग ने। इन्हां दी महत्ता तों जाणू करवाउण लई असी अज तुहानूं सुणा रहे हां इक वार्ता प्रवासी पंछियां दी विचित्र दुनिया। वार्ताकार ने मिस्र दी पाटिया।
1: प्रवासी पंछी कुदरत दे अद्भुत यात्री हन जो भोजन प्रजनन ਅਤੇ ਅਨੁਕੂਲ ਮੌਸਮ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਜਾਂਦੇ ਹਨ। ਪ੍ਰਵਾਸੀ ਪੰਛੀ ਬਿਨਾਂ ਕਿਸੇ GPS ਤੋਂ ਧਰਤੀ ਦੇ ਚੁੰਬਕੀ ਖੇਤਰਾਂ, ਤਾਰਿਆਂ ਅਤੇ ਸੂਰਜ ਦੀ ਸਥਿਤੀ ਦੀ ਵਰਤੋਂ ਕਰਕੇ ਆਪਣਾ ਰਸਤਾ ਲੱਭਦੇ ਹਨ। ਪ੍ਰਵਾਸੀ ਪੰਛੀਆਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ। ਪ੍ਰਸਿੱਧ ਪੰਛੀ ਵਿਗਿਆਨੀ ਡਾਕਟਰ ਓਰੀਵਲ ਆਸਟਨ ਨੇ ਆਪਣੀ ਪ੍ਰਸਿੱਧ ਪੁਸਤਕ ਵਰਲਡਸ ਆਫ ਦਾ ਵਰਲਡ ਵਿੱਚ ਲਿਖਿਆ ਹੈ ਕਿ ਜੈਵਿਕ ਰਿਕਾਰਡ ਦੇ ਅਨੁਸਾਰ 250,000 ਸਾਲ ਪਹਿਲਾਂ ਪੰਛੀਆਂ ਦੀਆਂ 11,500 ਪ੍ਰਜਾਤੀਆਂ ਸਨ। ਉਹਨਾਂ ਦੇ ਅਨੁਸਾਰ ਪਿਛਲੇ ਲਗਭਗ 600 ਸਾਲਾਂ ਵਿੱਚ 1,000 ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਗਈਆਂ ਹਨ। ਇਸ ਦਾ ਕਾਰਨ ਤੇਜ਼ੀ ਨਾਲ ਮੌਸਮ ਵਿੱਚ ਆਈ ਤਬਦੀਲੀ, ਗਲੋਬਲ ਵਾਰਮਿੰਗ, ਵਾਤਾਵਰਨ ਵਿੱਚ ਮੌਜੂਦ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦਾ ਵਿਨਾਸ਼ ਮੰਨਿਆ ਜਾ ਰਿਹਾ ਹੈ। ਵਿਸ਼ਵ ਪ੍ਰਵਾਸੀ ਪੰਛੀ ਦਿਹਾੜਾ ਹਰ ਸਾਲ ਮਈ ਅਤੇ ਅਕਤੂਬਰ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਪੰਛੀਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਲਈ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦਾ ਵਿਸ਼ਾ ਪੰਛੀਆਂ ਦੇ ਰਹਿਣ ਲਈ ਯੋਗ ਸਥਾਨ ਬਣਾਉਣ 'ਤੇ ਕੇਂਦਰਿਤ ਹੈ। ਇਸ ਸੰਦਰਭ ਵਿੱਚ ਪੰਛੀਆਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਕੁਝ ਲੋਕ ਪੰਛੀਆਂ ਦੀ ਸੰਭਾਲ ਲਈ ਯਤਨ ਕਰ ਰਹੇ ਹਨ। ਸਾਡੇ ਪ੍ਰਵਾਸੀ ਪੰਛੀ ਪੂਰੀ ਜ਼ਿੰਦਗੀ ਇੱਕੋ ਥਾਂ 'ਤੇ ਨਹੀਂ ਰਹਿੰਦੇ। ਕੁਝ ਪੰਛੀਆਂ ਦਾ ਪ੍ਰਵਾਸ ਛੋਟਾ ਹੁੰਦਾ ਹੈ, ਪਰ ਬਹੁਤ ਸਾਰੇ ਪੰਛੀ ਮਹਾਂਦੀਪਾਂ, ਮਾਰੂਥਲਾਂ ਅਤੇ ਸਮੁੰਦਰਾਂ ਨੂੰ ਪਾਰ ਕਰਦੇ ਹੋਏ ਲੰਬੀ ਯਾਤਰਾ ਕਰਦੇ ਹਨ। ਦੁਨੀਆ ਭਰ ਦੇ 2,000 ਪ੍ਰਜਾਤੀਆਂ ਦੇ ਪੰਛੀ ਨਿਯਮਿਤ ਤੌਰ 'ਤੇ ਪ੍ਰਵਾਸ ਕਰਦੇ ਹਨ। ਇੱਕ ਵਾਰ ਜਦ ਕੋਈ ਪੰਛੀ ਸਫਲਤਾਪੂਰਵਕ ਆਪਣਾ ਪ੍ਰਵਾਸ ਚੱਕਰ ਪੂਰਾ ਕਰ ਲੈਂਦਾ ਹੈ

ਤਾਂ ਇਹ ਜ਼ਿੰਦਗੀ ਦੌਰਾਨ ਉਹ ਪੈਟਰਨ ਦੁਹਰਾਉਂਦਾ ਹੈ। ਬਹੁਤ ਸਾਰੇ ਪੰਛੀ ਸਪਸ਼ਟ ਭੂਗੋਲਿਕ ਨਿਸ਼ਾਨੀਆਂ ਜਿਵੇਂ ਪਹਾੜ, ਨਦੀਆਂ ਅਤੇ ਸਮੁੰਦਰੀ ਕਿਨਾਰਿਆਂ ਦਾ ਸਹਾਰਾ ਲੈਂਦੇ ਹਨ। ਕਈ ਪੰਛੀ ਲਗਾਤਾਰ ਉਸ ਰਸਤੇ 'ਤੇ ਹੀ ਵਾਪਸ ਆਉਂਦੇ ਹਨ ਜਿਸ ਰਸਤੇ ਤੋਂ ਉਹ ਗਏ ਸਨ। ਪੰਛੀਆਂ ਦਾ ਸਰੀਰ ਉਹਨਾਂ ਨੂੰ ਪ੍ਰਵਾਸ ਦਾ ਸਹੀ ਸਮਾਂ ਦੱਸਦਾ ਹੈ। ਹਰ ਸਾਲ ਇੱਕ ਹੀ ਸਮੇਂ 'ਤੇ ਉਹਨਾਂ ਦੇ ਸਰੀਰ ਵਿੱਚ ਮੌਜੂਦ ਗ੍ਰੰਥੀਆਂ ਹਾਰਮੋਨ ਛੱਡਦੀਆਂ ਹਨ। ਇਹ ਹਾਰਮੋਨ ਪੰਛੀਆਂ ਦੇ ਵਿਹਾਰ ਵਿੱਚ ਬਦਲਾਅ ਲਿਆਉਂਦੇ ਹਨ। ਬਸੰਤ ਰੁੱਤ ਵਿੱਚ ਹਾਰਮੋਨ ਪੰਛੀਆਂ ਨੂੰ ਪ੍ਰਜਨਨ ਲਈ ਵੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਤਬਦੀਲੀ ਪ੍ਰਵਾਸ ਲਈ ਇੱਕ ਸੰਕੇਤ ਹੈ। ਪ੍ਰਵਾਸ ਦੌਰਾਨ ਪ੍ਰਵਾਸੀ ਪੰਛੀਆਂ ਨੂੰ ਰਸਤੇ ਵਿੱਚ ਕਈ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਰੇਤਲੇ ਤੂਫਾਨ, ਜੰਗਲ ਦੀ ਅੱਗ ਅਤੇ ਸਮੁੰਦਰੀ ਤੂਫਾਨ ਕੁਝ ਪੰਛੀਆਂ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ। ਪ੍ਰਵਾਸੀ ਪੰਛੀਆਂ ਦੀ ਦੁਨੀਆ ਬਹੁਤ ਹੀ ਵਿਚਿੱਤਰ ਹੈ। ਹਮਿੰਗ ਬਰਡ ਸਭ ਤੋਂ ਛੋਟਾ ਪ੍ਰਵਾਸੀ ਪੰਛੀ ਹੈ। ਪ੍ਰਵਾਸ ਦੇ ਦੌਰਾਨ ਉਹ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਬਿਨਾਂ ਰੁਕੇ 600 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਕਈ ਪੰਛੀ ਪ੍ਰਵਾਸ ਦੌਰਾਨ 16,000 ਮੀਲ ਲੰਬੀ ਯਾਤਰਾ ਕਰਦੇ ਹਨ। ਕੁਝ ਪੰਛੀਆਂ ਨੂੰ ਹਰ ਦਿਨ 8 ਘੰਟੇ ਯਾਤਰਾ ਕਰਨ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 66 ਦਿਨ ਲੱਗ ਜਾਂਦੇ ਹਨ। ਕੁਝ ਪੰਛੀ ਜ਼ਿਆਦਾ ਉਚਾਈ 'ਤੇ ਉੱਡਦੇ ਹਨ। ਹੰਸ ਅਤੇ ਗਿਰਜਾਂ 29,000 ਤੋਂ 37,000 ਫੁੱਟ ਦੀ ਉਚਾਈ ਤੱਕ ਉੱਡਦੀਆਂ ਦੇਖੀਆਂ ਗਈਆਂ ਹਨ। ਕੁਝ ਪੰਛੀ ਵਿਗਿਆਨੀ ਮੰਨਦੇ ਹਨ ਕਿ ਕੁਝ ਪੰਛੀ ਜ਼ਿਆਦਾ ਉਚਾਈ 'ਤੇ ਇਸ ਲਈ ਉੱਡਦੇ ਹਨ ਕਿ ਉਹ ਘੱਟ ਫੜਫੜਾਹਟ ਕਰਕੇ ਅਤੇ ਜ਼ਿਆਦਾ ਸਲਾਈਡਿੰਗ ਕਰਕੇ ਆਪਣੀ ਊਰਜਾ ਬਚਾ ਸਕਣ। ਸਰਦੀਆਂ ਦੌਰਾਨ ਆਪਣੇ ਘਰਾਂ ਤੋਂ ਦੂਰ ਲੰਬੀ ਯਾਤਰਾ ਲਈ ਆਪਣੇ ਸਰੀਰ ਵਿੱਚ ਚਰਬੀ ਜਮ੍ਹਾਂ ਕਰਦੇ ਹਨ। ਕੁਝ ਖਾਸ ਖਾਦ ਪਦਾਰਥਾਂ ਤੋਂ ਊਰਜਾ ਪ੍ਰਾਪਤ ਕਰਦੇ ਹਨ। ਕਈ ਪ੍ਰਵਾਸੀ ਪੰਛੀ ਰਾਤ ਨੂੰ ਉੱਡਦੇ ਹਨ। ਉਹ ਕਈ ਕਾਰਨਾਂ ਕਰਕੇ ਅਜਿਹਾ ਕਰਦੇ ਹਨ। ਰਾਤ ਨੂੰ ਹਵਾ ਠੰਡੀ ਹੁੰਦੀ ਹੈ, ਇਸ ਲਈ ਉਹਨਾਂ ਨੂੰ ਪਾਣੀ ਵਿੱਚ ਡੁਬਕੀ ਲਗਾ ਕੇ ਠੰਡਾ ਹੋਣ ਦੀ ਜ਼ਰੂਰਤ ਘੱਟ ਪੈਂਦੀ ਹੈ। ਰਾਤ ਨੂੰ ਜਦੋਂ ਸ਼ਿਕਾਰੀ ਸੁੱਤੇ ਹੁੰਦੇ ਹਨ ਤਾਂ ਪੰਛੀਆਂ ਲਈ ਯਾਤਰਾ ਕਰਨੀ ਸੁਰੱਖਿਅਤ ਹੁੰਦੀ ਹੈ। ਪੰਛੀ ਉਹਨਾਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ ਜਿੱਥੇ ਜਲਵਾਯੂ ਉਹਨਾਂ ਲਈ ਢੁਕਵਾਂ ਹੁੰਦਾ ਹੈ ਅਤੇ ਉਹਨਾਂ ਨੂੰ ਢੁਕਵੀਂ ਮਾਤਰਾ ਵਿੱਚ ਭੋਜਨ ਵੀ ਪ੍ਰਾਪਤ ਹੁੰਦਾ ਹੈ। ਪ੍ਰਵਾਸੀ ਪੰਛੀ ਆਮ ਤੌਰ 'ਤੇ ਝੁੰਡਾਂ ਵਿੱਚ ਯਾਤਰਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਹਵਾ ਦੇ ਦਬਾਅ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ। ਝੁੰਡ ਵਿੱਚ ਯਾਤਰਾ ਕਰਨ ਵਾਲਿਆਂ ਵਿੱਚ ਨੀਲਕੰਠ, ਬਾਜ, ਅਲਾਵੀਨ, ਸੋਹਣ ਪੰਛੀ, ਬਗਲਾ, ਰੋਵਨ ਅਤੇ ਸਾਇਵੇਰੀਅਨ ਸਾਰਸ ਸ਼ਾਮਲ ਹਨ। ਪ੍ਰਵਾਸੀ ਪੰਛੀਆਂ ਦੁਆਰਾ ਪ੍ਰਵਾਸ ਦਾ ਮੁੱਖ ਮੰਤਵ ਆਪਣੇ ਆਪ ਨੂੰ ਕਠੋਰ ਮੌਸਮ ਤੋਂ ਬਚਾਉਣਾ ਹੁੰਦਾ ਹੈ। ਸਰਦੀਆਂ ਦੌਰਾਨ ਪ੍ਰਵਾਸੀ ਪੰਛੀ ਅਕਸਰ ਮੈਦਾਨੀ ਇਲਾਕਿਆਂ ਜਾਂ ਭੂ ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਹਨਾਂ ਖੇਤਰਾਂ ਵਿੱਚ ਕੜਾਕੇ ਦੀ ਠੰਡ ਤੋਂ ਸੁਰੱਖਿਆ ਅਤੇ ਢੁਕਵਾਂ ਭੋਜਨ ਮਿਲ ਜਾਂਦਾ ਹੈ। ਭਿਆਨਕ ਗਰਮੀ ਤੋਂ ਬਚਣ ਲਈ ਉੱਤਰੀ ਧਰੋਵ ਜਾਂ ਹੋਰ ਠੰਡੀਆਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ। ਸਰਦੀਆਂ ਵਿੱਚ ਠੰਡੇ ਖੇਤਰਾਂ ਵਿੱਚ ਪੰਛੀ ਭਾਰਤ ਸਮੇਤ ਦੁਨੀਆ ਭਰ ਦੇ ਗਰਮ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਹਨ। ਪ੍ਰਵਾਸੀ ਪੰਛੀ ਸਾਇਬੇਰੀਆ, ਯੂਰਪ ਅਤੇ ਮੱਧ ਏਸ਼ੀਆ ਤੋਂ ਭੋਜਨ ਅਤੇ ਅਨੁਕੂਲ ਵਾਤਾਵਰਣ ਦੀ ਭਾਲ ਵਿੱਚ ਭਾਰਤ ਆਉਂਦੇ ਹਨ। ਉਹਨਾਂ ਦੇ ਮੁੱਖ ਨਿਵਾਸ ਸਥਾਨ ਜਲਗਾਹਾਂ ਅਤੇ ਝੀਲਾਂ ਹਨ ਜਿਨ੍ਹਾਂ ਵਿੱਚ ਭਰਤਪੁਰ ਰਾਜਸਥਾਨ, ਚਿਲਿਕਾ ਝੀਲ ਉੜੀਸਾ, ਪੌਂਗ ਡੈਮ ਹਿਮਾਚਲ, ਕੱਛ ਦਾ ਰਣ ਗੁਜਰਾਤ, ਜੰਮੂ ਕਸ਼ਮੀਰ ਦੀ ਬੁੱਲਰ ਝੀਲ, ਪੰਜਾਬ ਦੀ ਹਰੀਕੇ ਦੀ ਝੀਲ ਅਤੇ ਕਾਂਜਲੀ ਝੀਲ, ਮਨੀਪੁਰ ਦੀ ਲੋਕਟਕ ਝੀਲ ਅਤੇ ਰੋਪੜ ਜਲਗਾਹ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਬਖੀਰ ਝੀਲ ਵਿੱਚ ਹਰ ਸਾਲ ਨਵੰਬਰ ਤੋਂ ਜਨਵਰੀ ਤੱਕ ਕੌਡੀਲ, ਪੈਨਟੇਲ, ਸਪਾਲਡ, ਰੈੱਡ ਸ਼ੇਕ, ਸੁਰਖਾਬ ਅਤੇ ਬ੍ਰਾਹਮਣੀ ਵਕਤ ਵਰਗੇ ਪ੍ਰਵਾਸੀ ਪੰਛੀ ਆ ਕੇ ਰਹਿੰਦੇ ਹਨ। ਉੱਤਰੀ ਭਾਰਤ ਦੇ ਕਈ ਜਲਗਾਹਾਂ ਵਿੱਚ ਤਿੱਬਤ ਅਤੇ ਮੱਧ ਏਸ਼ੀਆ ਤੋਂ ਬਾਰ ਹੈੱਡਡ ਹੰਸ ਆਉਂਦੇ ਹਨ। ਨਾਗਾਲੈਂਡ ਵਿੱਚ ਅਮੂਰ ਫਾਲਕਨ, ਗੁਜਰਾਤ ਦੇ ਕੱਛ ਅਤੇ ਬੰਬਈ ਥਾਣੇ ਦੇ ਕ੍ਰੀਕ ਵਿੱਚ ਗ੍ਰੇਟਰ ਫਲੇਮਿੰਗੋ ਪੰਛੀ ਆਉਂਦਾ ਹੈ। ਇਹ ਦੁਨੀਆ ਦਾ ਇੱਕ ਲੰਬੀਆਂ ਗੁਲਾਬੀ ਲੱਤਾਂ ਵਾਲਾ ਵਿਚਿੱਤਰ ਪੰਛੀ ਹੈ। ਹਰ ਸਾਲ ਭਾਰਤ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਣ ਦਾ ਮੁੱਖ ਕਾਰਨ ਭਾਰਤ ਸੈਂਟਰਲ ਏਸ਼ੀਅਨ ਫਲਾਈਵੇ ਵਰਗੇ ਮਹੱਤਵਪੂਰਨ ਪ੍ਰਵਾਸੀ ਮਾਰਗ 'ਤੇ ਸਥਿਤ ਹੈ। ਪ੍ਰਵਾਸੀ

0: ਇਹ ਪੰਛੀਆਂ ਦੀ ਦੁਨੀਆ ਆਪਣੀ ਵਿਭਿੰਨਤਾ, ਰੰਗ ਬਿਰੰਗੇ ਖੰਭਾਂ, ਸੁਰੀਲੀ ਚਹਿਚਰਾਹਟ ਅਤੇ ਉਦਭੁਤ ਉੱਡਣ ਦੀ ਸਮਰੱਥਾ ਦੇ ਕਾਰਨ ਪ੍ਰਕਿਰਤੀ ਦਾ ਇੱਕ ਵਿਚਿੱਤਰ ਚਮਤਕਾਰ ਹੈ। 19ਵੀਂ ਸਦੀ ਵਿੱਚ ਪੰਛੀਆਂ ਦੀਆਂ ਬਹੁਤ ਜ਼ਿਆਦਾ ਹੱਤਿਆਵਾਂ ਹੋਣ ਦੇ ਬਾਅਦ 1918 ਵਿੱਚ ਪ੍ਰਵਾਸੀ ਪੰਛੀ ਸੰਧੀ ਐਕਟ ਵਰਗੇ ਕਾਨੂੰਨ ਪਾਸ ਕੀਤੇ ਗਏ ਸਨ। ਜੰਗਲਾਂ ਦੀ ਕਟਾਈ, ਸ਼ਹਿਰਾਂ ਦਾ ਸ਼ੋਰ, ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਪਿਛਲੇ 30 ਸਾਲਾਂ ਵਿੱਚ ਪ੍ਰਵਾਸੀ ਪੰਛੀਆਂ ਦੀ ਆਬਾਦੀ ਵਿੱਚ 40% ਦੀ ਗਿਰਾਵਟ ਆਈ ਹੈ ਅਤੇ ਹੁਣ ਉਹਨਾਂ ਨੂੰ ਕਾਫੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਹਨਾਂ ਪੰਛੀਆਂ ਨੂੰ ਸੰਭਾਲਣ ਦੀ ਅੰਤਰਰਾਸ਼ਟਰੀ ਯਤਨਾਂ ਦੀ ਲੋੜ ਹੈ।
1: ਹੁਣੇ ਤੁਸੀਂ ਮਿਸਰ ਦੀ ਭਾਟੀਆ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਦੋਸਤੋ, ਅੱਜ ਭਾਰਤ ਦੇ ਮਹਾਨ ਲੇਖਕ ਰਵਿੰਦਰ ਨਾਥ ਟੈਗੋਰ ਦੀ ਜਨਮ ਵਰੇਗੰਢ ਵੀ ਮਨਾਈ ਜਾ ਰਹੀ ਹੈ। ਰਵਿੰਦਰ ਨਾਥ ਟੈਗੋਰ ਭਾਰਤ ਦੇ ਰਾਸ਼ਟਰ ਗੀਤ ਜਨ ਗਣ ਮਨ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਅਮਰ ਸੋਨਾਰ ਦੇ ਰਚਨਾਕਾਰ ਨੇ। ਉਹ ਸਾਹਿਤ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਉਹਨਾਂ ਨੂੰ ਗੁਰੂ ਦੇਵ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਉਹਨਾਂ ਨੇ 40 ਨਾਟਕ, 35 ਕਾਵਿ ਸੰਗ੍ਰਹਿ, 11 ਕਹਾਣੀ ਸੰਗ੍ਰਹਿ, ਨੋਵਲ ਅਤੇ 3000 ਦੇ ਕਰੀਬ ਗੀਤਾਂ ਦੀ ਰਚਨਾ ਕੀਤੀ। 1901 ਵਿੱਚ ਉਹਨਾਂ ਸ਼ਾਂਤੀ ਨਿਕੇਤਨ ਨਾਮ ਦੇ ਸਕੂਲ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਅੱਜ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ ਸੁਣਦੇ ਹਾਂ ਬੁੱਲੇ ਸ਼ਾਹ ਦਾ ਇਹ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਦੀ ਆ ਮਿਲ ਯਾਰ ਸਾਰ ਲੈ ਮੇਰੀ ਹੁਣ ਪੇਸ਼ ਹੈ ਇਹ ਕਲਾਮ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੇ ਵਿੱਚੋਂ ਜਿਸ ਨੂੰ ਆਵਾਜ਼ ਦਿੱਤੀ ਏ ਬੀਬੀ ਨੂਰਾਂ ਨੇ।

ਅਸੀਂ ਸੁਣ ਰਹੇ ਸੀ ਇਹ ਸੂਫੀ ਕਲਾਮ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਹੁਣ ਪੇਸ਼ ਹੈ ਕਾਫੀ ਬੁੱਲੇ ਸ਼ਾਦੀ ਬਸ ਕਰ ਜੀ ਹੁਣ ਬਸ ਕਰ ਜੀ ਜਿਸ ਨੂੰ ਆਵਾਜ਼ ਦਿੱਤੀ ਏ ਪ੍ਰੀਤੀ ਚਾਵਲਾ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ ਦੀ ਬਸ ਕਰ ਜੀ ਹੁਣ ਬਸ ਕਰ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਇਕ ਸਮਾਰੋਹ ਵਿਚ ਪੱਛਮੀ ਬੰਗਾਲ ਦੇ ਪਹਿਲੇ ਬੀਜੇਪੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
1: আমি শুভেন্দু অধিকারী ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
0: মুখ্যমন্ত্রী দেনাল পাঁচ মন্ত্রী নে ভি সো চুকি। রাজ্যপাল আর এন রবি নে মন্ত্রী নে অহদে তে ভেদ গুপ্ত রাখণ দি সো চুকাই। শ্রী অধিকারী তো ইলাভা সো চুকণ ওয়ালে পাঁচ মন্ত্রী নে দিলীপ ঘোষ, অগ্নিমিত্র পল, অশোক কীর্তনিয়া, নিশ্চিত প্রমাণিক তে খুদিরাম টুডু। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇਕ ਰੋਡ ਸ਼ੋਅ ਕੀਤਾ। ਉਧਰ ਤਾਮਿਲਨਾਡੂ ਵਿਚ ਟੀਵੀ ਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ ਟੀਵੀ ਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਰਾਜਪਾਲ ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਨੀ ਭਾਰਤੀ ਫੌਜ ਦੇ ਇਕ ਬਹੁਤ ਹੀ ਤਜਰਬੇਕਾਰ ਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਨੂੰ ਭਾਰਤੀ ਸਮੁੰਦਰੀ ਫੌਜ ਵਿਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੂਨੀਵਰਸਿਟੀ ਤੇ ਬਿਆਨ ਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿਚ ਇਕ ਤੇਲ ਟੈਂਕਰ ਨੂੰ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਈਰਾਨੀ ਝੰਡੇ ਵਾਲੇ 2 ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਤਰ੍ਹਾਂ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ ਸਮਰਥਿਤ ਇਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੁਜ਼ ਸਟੇਟ ਵਿਚ ਜਹਾਜ਼ਾਂ ਦੀ ਸੁਰੱਖਿਆ ਨਾਲ ਸਬੰਧਤ ਸੀ। ਈਰਾਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇਕ ਕਦਮ ਕਰਾਰ ਦਿੱਤਾ ਹੈ। ਈਰਾਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੁਜ਼ ਸਟੇਟ ਨੇੜੇ ਕੱਲ੍ਹ ਲੱਕੜ ਦੀ ਕਿਸ਼ਤੀ ਵਿਚ ਅੱਗ ਲੱਗਣ ਕਾਰਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦਸਿਆ ਕਿ ਕੋਲੋਂ ਲੰਘ ਰਹੇ ਇਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿਚ ਇਲਾਜ ਚੱਲ ਰਿਹੈ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਭਾਰਤੀ ਕੌਂਸੁਲੇਟ ਤੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿਚ ਇਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀਤ ਦੀ ਬੈਂਚ ਨੇ ਇਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ ਜਿਸ ਵਿਚ ਇਕ ਮਾਂ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇਕ ਅਜਿਹੇ ਬਿੰਦੂ ਤੇ ਪਹੁੰਚ ਗਿਐ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ

0: ਅਸਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਹੈ ਤਾਂ ਜੋ ਉਹ ਵਿਰੋਧੀ ਦੇਸ਼ਾਂ ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ ਏਆਈ ਅਤੇ ਇਮਰਜਿੰਗ ਟੈਕਨਾਲੋਜੀ ਫੋਰਮ ਵਿਚ ਕਹੀ। ਉਨਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿਚ ਟੀਵੀਕੇ ਮੁਖੀ ਸੀ ਜੋਸਫ ਪਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿਚ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਤੇ ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है खबरों के साथ, मैं मोहम्मद अम्मार। सुविंदु अधिकारी मगरबी बंगाल के बीजेपी के पहले वजीर आला बन गए हैं। उन्होंने 5 काबिनी वधरा के साथ हलफ लिया। तमिलनाडु में सरकार बनाने पर सियासी तातुल बरकरार है। टीवी के पार्टी को अक्सरियत मिलना बाकी है। कानूनी खिदमात की कौमी अथॉरिटी तनाजात के बासानी हल के लिए पूरे मुल्क में लोक अदालत का इनेकाद कर रही है। वजीर खारजा डॉक्टर जयशंकर ने बाहमी ताउन को मजबूत करने की गरज से त्रिनिदाद और टोबैगो की वजीर आजम से मुलाकात की। और आईपीएल क्रिकेट में आज शाम जयपुर में राजस्थान रॉयल्स का मुकाबला गुजरात टाइटन्स से होगा। अब खबरें तफसील से। कोलकाता के ब्रिगेड परेड ग्राउंड में सुविंदु अधिकारी को मगरबी बंगाल के बीजेपी के पहले वजीर आला के तौर पर हलफ दिलाया गया। उनके साथ 5 दूसरे काबीना वजीरों ने भी हलफ लिया। इन वजीरों के नाम हैं दिलीप घोष, अग्निमित्रा पॉल, अशोक कीर्तानिया, निशित परमानिक और सुधीराम टूडू।
2: आमी सुविंदु अधिकारी ईश्वरेर नामे शपथ करिते छी जे विधि द्वारा स्थापित ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
1: وزیر اعظم نے مودی، وزیر داخلہ امت شاہ، وزیر دفاع راجناتھ سنگھ، کئی مرکزی وزیروں اور بی جے پی کی سرکار والی ریاستوں کے وزرائے اعلی نے حلف برداری کی تقریب میں شرکت کی۔ بریگیڈ گراؤنڈ پہنچنے سے پہلے وزیر اعظم نے ایک روڈ شو بھی کیا۔ तमिलनाडु में सरकार की तश्कील के लिए दरकार अक्सरियत की हिमायत में कमी की वजह से नई सरकार बनाने में ताखीर हो रही है। सीपीआईएम के कौमी जनरल सेक्रेटरी बेबी ने कहा है कि ये गवर्नर का फर्ज है कि वाहिद सबसे बड़ी पार्टी को सरकार बनाने के लिए मदऊ करे। चेन्नई में नामनिगारों से गुफ्तगू करते हुए उन्होंने गवर्नर पर इल्ज़ाम लगाया कि वो दिल्ली के इशारों पर ताखीर के हरबे इस्तेमाल कर रहे हैं। उन्होंने ये भी कहा कि जमहूरी अमल में ताखीर करके बीजेपी रियासत में AIADMK सरकार बनाने की कोशिश कर रही है। इसी दौरान AMMK सरबराह TTV दीनाकरन ने मांग की है कि उनकी पार्टी के MLA की तरफ से हिमायत का फर्जी खत TVK को दिए जाने के मामले पर गवर्नर को कार्रवाई करनी चाहिए। दूसरी तरफ AIADMK के अरकान असम्बली पुदुचेरी से चेन्नई पहुंच गए हैं, जो पार्टी जनरल सेक्रेटरी ई पलानीसामी से गुफ्तगू करेंगे। वजीर आजम ने मोदी कल